ਧਾਰੀਏ ਗੁਲਾਬੀ ਰੰਗ ਦੇਰੀ ਇੱਥੇ ਰੋਸ਼ਨਾਈ ਦੇਸ ਦੇਸ ਦੀ ਮਾਇਆ ਲੁੱਟ ਕੇ ਰ ਇਸ ਕਮਰੀਏ ਕੈ ਲ

ਤਰੀ ਦੋਨੋਂ ਡੱਬੜ ਕਾਲਾ ਖੜੀਏ ਕਿਵਾੜੀ ਦੜੀਏ ਸੀਸਮ ਕੇ ਕੁੰਦੀ ਲਗੜੀ ਨਾ ਤਾਲਾ ਫਰਸ਼ ਗਿਲਾਰੀ ਸੰਗ ਮਰਮਰ ਕੇ ਦਿਖੇ ਪਿਓ ਤੇ ਨਿਰਾਲਾ ਸੋਨੇ ਕਾ ਪਾਣੀ ਹੋਇਆ ਛੱਟ ਪੇ ਧੰਨ।